0: ਯਾ ਹੈ ਸਿੰਧ ਜੀ ਦਿਲ ਜੀ ਮਟਿਆਰੇ ਐਫ ਐਮ 91.6 ਜੋ
1: ਸਿੰਧ ਕੀ ਹੋ ਤੋ ਆਵਾਜ਼ ਵੀ ਸਿੰਧ ਕੀ ਹੈ ਜੀ ਐਫ ਐਮ 88 ਨੈਟਵਰਕ
2: ਜੀ ਐਫ ਐਮ 88 ਨੈਟਵਰਕ
1: ਸਿੰਧ ਕੀ ਆਵਾਜ਼
3: ਸੁਬਹ ਕੀ ਚਾਏ ਯਾ ਟ੍ਰੈਫਿਕ ਕਾ ਜਾਮ ਹਰ ਪਲ ਫਨ ਜੀ ਐਫ ਐਮ ਬਦਲਤੀ ਲਾਈਫ ਕੀ ਟ੍ਰੈਜਡੀ
4: ਯੇ